0: 다 튼튼 잡고 녹아져서 그거나
1: 다 시리 산데다 나중에 내 로직이 불에 차장 된디다 타고 미 독리 살을 주지다 장계고 리바 장례다 독리 살례다
2: 그런데 다 무미진이 수샤랑 간에 뒤지야 금중 장도반
1: 근데
2: 미야디 나로라 남자 신다 유터베
1: 단 니불에 관계 수요라 다 간비 쭉쭉 수요 간비 인다다 루지스나 냐디 수요다라 파라 수요 냐디다 테니 간바랑기 다 제주서다라 더전 제디다 방디다 시기다라 방디다 제디 테 커티 인다다룽 간바 현에도라
0: ཁྱི དང ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ ར སླ
1: Da korange mi kane nende su gandi de nyerange josa suran gandi tu gona kapsu de susu ki lobta ge josu ni ne de ta nang ge kanda kom kom sa sur nya cha chak ji ni ge ni ne thung ge sa si ta
3: la ba tu ji kim jan na lo gi ta amla de cha chun bi ne chi lo li ya yong bo sa ga da din de tup de yo mar ba
1: de la
3: de cha la pi bi ne tup de yo ji ne yong bo yi ne la ya yo din de si ji
1: wa de la de ta ko ye no ru gandi tu ni chu ni so so ye ye la chot to te ma ko si ni a pu la ni mi ta kanda ona lerje ma da ni no da re ko de kim jong le zu ji da ma ji che jo so ren kon ja da te ko chi len le ti me da te no ru da shuk sa gan de tu sa si
2: wa re lo si du si da yong mi ne ge du yong
1: yong da ge du yong yong de de la ge du yong yong rang de da kang da ni ko de wo se gang ji ge mi la je je mi ni shu zi sen ge da sang le zong ba yang mi ni shu ji ko zhe yin da ren she le pei xin ji wa xu da ko ra jan de la ja ge nyam ba ji xi yin da da rang ge ge so le jang song da nyam ka le ge chi ge ja la ko ge ਉਨ ਟੋਸਾ ਸਾ ਤੱਕ ਤਾ ਮਾਰਾ ਨਾ ਕੁਚੇ ਯਾ ਚਿਕ ਬਚਨ ਜਾਂ ਦਿਸ਼ਾ ਸਿਜਾਲਾ ਨੀ ਜੇ ਨੀ ਉਨ ਮੀ ਯੰ ਕੋਰਾ ਸੋ ਖੋਨੇ ਗੇ ਖੋਨੇ ਲੈ ਮੀ ਲਾ ਜਾ ਤਾ ਤੀ ਤੀ ਸੇ ਤਾ ਭਾ ਤਾ ਨਿਓ ਜੇ ਥੈਂਕ ਯੂ ਤਾ ਤਾ ਨੀ ਜੇ ਨੀ ਗੇ ਇੰਦਾ ਉਨ ਟੂਗੋਂ ਸੋ ਤਾ ਟੋਨ ਸੇ ਨੀ ਤੇ ਟੋਸਾ ਸੋ ਤੱਕ ਤਾ ਯੋ ਜੀ ਸੇ ਨਮਾ ਸੇ ਜੀ ਸੋ ਹੋ ਤੇ ਨੀ ਰੂ ਜੇ ਤੇ ਨੀ ਦੰ ਤਾ ਤਾਰੰ ਗੇ ਖੰਬੀ ਖੋ ਜੀ ਸੋ ਰੰ ਜੰ ਤਾ ਯਮ ਹੋ ਜੇ ਨੀ ਸੂ ਯੋ ਤੇ ਕੁ ਸੇ ਨੀ ਨਰ ਹਯੋ ਯੰ ਰੋ ਜੇ ਮੀ ਗੇ ਜੀ ਸੋ ਛੇਂ ਤੇ ਜੀ ਰੋ ਜੇ ਜੀ ਨੀ ਯੰ ਮੀ ਗੇ ਜੀ ਮੀ ਜੀ ਤੇ ਖਾ ਗਾਂ ਗੇ ਸੇ ਮੀ ਦੋ ਆਲਾ ਤਾ ਹੋ ਤੇ ਨੀ ਉਨ ਇੰਦਾ ਜੋਂ ਸਾ ਤੇ ਮਾ ਸੰ ਤੋ ਜੁ ਤੇ ਲਾ
4: ਜਿਤਾਂ ਲੋਜੀ ਲੇ ਖਾ ਜੇ ਚੋਂ ਦੋ ਦੇ ਤੇ ਚੁਮ ਸੇ
1: ਚੋਮਸੇ ਤਾਉ ਜੁਸ ਚੀ
4: ਲੋਜੀ ਲਾ ਹਾਂ ਤਾਉ ਸੇ ਨਾ ਕਨੇ ਰਿਬੇ
1: ਚਾਰੇ ਚੋਮਸੇ ਚਾ ਚਿਕ ਚੇ ཁྱི ཕྱད མམ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ གསྲ 간다 부다 남아다 다랑다 노루 닝다 레기 내가 저 다니랑 서지 인데 코네 괜찮당 서라 괜찮당니 데 다 남네 미저 뭐 제든 말 밤에 템바데
2: 다시 오 제시른데 근데요
1: 다 시골에 연애마 공내게 잡조라 다른 게 심시스 전데 들어내네 자 시도 서른 당자 인다 강반이게 부민 남장 기능기 시 인다 고미 창서 잠시 택시 강바랑 해도 되는데
2: 근데 안 돼 되게 그래요
1: 니다 니네 택트 너 가고 돈네 주소지 간바 딱사다 니 점세 딱사다 치신인다 데데방게 딱사다 매게 가고 돈나 주소지
2: 디 타야가니야 중지신다 타다 지금 그 이간에 용진 살려줘 그래
1: 아니 레몬이 밑에 된다지요 다 니 장기기 니네 시내게 마신 바 갖고 온다 쓰는 말 다 니 제주 그런 다 소득다 너나 띵다 지네 미야 밤부터지도 안 넘자다 그래서 지양 레모 갖고 전주 갖고다 더 주는 레모 갖고 말 장기기네 시내게 레라 지금 장기 정말 놓치기 불러 때 갖고 된다 냠전에 미소세 도그리다 미리 그 장기 두기다 지지 하진이 미주차도 장기면 시
2: Sen görüşünde.
1: Dürmez.
2: Tanda kartı hanım diyor.
1: Tenzi değil.
2: Tenzi. Mesnes. Yeden var.
1: Değil.
5: Dinle de nemle mabeyne kebap yiyona. Çele.
1: Dinle de zık zıklar.
2: Değil dün ne piyon?
1: Ne duracağız?
2: Ne duracağız ne? He de peyni yumbu da dinle o çunsun.
1: Çunla.
2: Hani tale laze yavşinsun.
1: Çekla.
2: Nes. Tan çumsta ne tanım gibi.
1: Çumsta da tenzi.
2: ཁྱི དང ལོ ཅི ལེ ཟོ ལ ཡུང བ རང ཁ ཚུ རེ གི དུ ཡེ དེ ཉམ ལེ ནེ ཉམ ལེ ནེ ནེ ཁྱོག ཏོང ཚུ དེ ནོང ཚུ དེ ཁ ཁྱིམ ཚན ཚུ སུན དང ཡང ལེ ཕན པོ དུ གེ དུ ལ དེ མི དེ རེ ཤོ དེ ལེ ཡེ དེ རེ ལེ ཡོ ཅེ མི ནུ རུ ཡུང བ ཅོ ཁ ཚུ རེ ཁ ཚུ སུ སུ ཅི ལོ ལེ ཡེ དེ ཡ ཅི ལོ དེ ཅི ཅི ལོ ལེ ཡེ དེ ཅི ལོ ལེ ཅི མི ཉམ ཅི ལོ ལེ ཡ མེ དེ ན
6: Nes.
3: ตาทอมเซตาร์ยกเตียงอยู่กันตาทอมเซตังตาตังยกทาร์เตียงอยู่ที่นี่มาลูกตัวเล็บเสียบตังตัดกันตาตักใจในที่เทนใจในยกตารางอยู่ที่นี่ก็เลยตารางมีลูกตัวขามังมาที่นี่ทอมเซนี่กันตาตาไม่ยังไปซึมอยู่อยู่ละกินอันทั้งบ่จีนี่ต้องเจอเงินเหลือคงเดียวงั้นจะคันเดอทอมเซซาเดียยุ่งหรือชนะ
6: ཁྱི ཕྱད མི ཡོད པ ཕ མ ལ ལ ཡིན ད ཁྱི སུ ཅི ཨམ ལ ཤུགས ཀྱི ཡོད ཡ ཁྱི རང གི ད ཁམ ཐུམ ས དེ ཁྱི ཡོང ཆུ མ མ སེ ཡིན ད དེ ཡ གུན ཚན ན ཡ ཆ ལེ དེ ཤི ན མ རྩ བ དེ ལ ད ཐང ཐང པོ ནས ཨ མེ ད ཐུམ སེ ཉམ ན ཡོང གི མེན དེ ཐུམ སེ ཅོང ཅི སེ ཉི དོ ཅོང ན ད ཅང ད དེ མུ མི རིན ནས ཤུ ཤ ན ཚུ རེ སེ དེ སམ ཁྱི རང གི ཅི ཡོང ཚོ སེ ནེམ དོ ཡ དེ ཁན དེ
3: yungbo chende yung dhuzma yang thul kandir shikwana.
1: Tala me me chomse me timbu da chokdu le. Hine la yinda di lukdu dang ta kanda re re ni yang mi jangdo me basi wada kanda ta zhen kyung ge mo te. Lakwa da ne chandi wada le. Re re ji yang di chende du de ti ma je gangba dang ne zu na du si jangdo chokdu me je la. Si timbu da chokdu le.
5: Kanzo yinda jangdo ma je zi de aja rang kanzo le ta lo su
1: chokdu le. Lo su ting ne ta nuk chong ji lak shi sen xin gandhi chokdu si nyo yu. Ti re re ji yang si mi shu chokdu le wki le.
2: Kira ki wo le ya lab cha fran de yinga tre tam lab si yu di. Mi chan kandhi kasi si yo.
1: Ta ta de deu le yinda chong ji si yu de le wki yu le. Yinda tar ta ke te tuen pa ma de de yinda cha ma xin gyo le. Ta rang cha xa nak ta kanda ma lup tu le lab xin pa tang yuk. Chen xin pa ta chen da tang ta kanda yuk xin pa yu le.
5: Yinda chung yin ngay la cha ra le ga kar.
1: Ta kanda ta ta nang zu nyam xin gyo. Chom si rang xin gyo mi le. Pa ma lab du za ne ta nyam xin gyo. Yinda chom si ta nang da zu ta ta ting ga ne lab la da le. Kanda chen yung mi le. Gang ji ga chom si tu ne le ta wa tung yung ga mi le.
5: Ini tangpo jeng dui zamba jing ni ma de da gangi chimbu yue bisu inje na wa kan chung ye
1: mang la de da ra sim shu yo da la jang ni ma zo da nen da men du la gang ji ge sim shu chi ni jang la de gan da xie ni sim bi bu la ge zu chung da gan da lo ji la zu ne tuen ba la chen da yi ne de da jie yi ne de yu tuen ba
6: sing ge leng ge kong du leng ge chu sen zu ba ting ni xi zi chong ke kan ba zong kan be chum si ngui mi ri ne xu xia la ge ki gun jin ba yang ham la ta kong ki gi chu chu kambe chumsi lakje pheke da ne yongbop sobe gor ki jebop ki shi
7: nyen sen bala ti ji sen ge de sen na chim zang chim du zem lin shi de yong a ni da mi wa la xi dang da chao duo je me ba pin chu chim tu tua ne nyam du suo jie yong a ti 디지소레스니 어 슈뉴나 차샤베는 차제네가 어 숨시 좀 고도한 다시 하다 군전단기 우주월 그래서는 망고지 소야 뭐 차제 슈뉴나 랑고이 봐 리고이 봐 어 김장 챔드윈 봐 한 현대 기조 토론 초보 초보 망고이 봐 뒤에 그래서 디지 문진 신이야 다시 슈뉴나 따와디 망고도
8: 어 디지 세야 또 그래서 소나야 결국 한다 초시사들이 초시사들이 미서 기분 하고 신 그저 상담을 좋아 영화 자 영화
9: 남감으로 예 대체적이게